ਯਾਨੀ ਤਰੱਕੀ ਕੇ ਸਫੂਗੇ ਐਮ ਏ ਫਾਤੁਗਾ ਆਰੇ ਬਾਰ ਏ ਨਿਬਾਈ ਕੇ ਗੋਤੁਗਾ ਏ ਬਾਈ ਕੇ ਹਾਲਤ ਏ ਬਾਈ ਕੋ ਏਦੇ ਕੋ ਤਕ ਬਦਲ ਕੁਰਾਨੀ ਮੈਂ ਅੱਲਾਹ ਕੇ ਵਾ ਕੇ ਫੁਲਾਈ ਕੋ ਹਮਾ ਏ ਬਾਈ ਕੋ ਅਮਿਲ ਲਿਆ ਮੈਂ ਅੱਲਾਹ ਵਹੀ ਕਰੇ ਵੀ ਇਨ ਅੱਲਾਹ ਲਾ ਯੁਗੈਰੁ ਮਾ ਬਿਕੌਮਿਨ ਹੱਤਾ ਯੁਗੈਰੁ ਮਾ ਬਿਅੰਫੁਸਿਹਿਮ ਰਾਦ ਸੂਰਤੁਗੇ 11 ਆਇਏ ਮਾਨਈ ਹਮਾ ਕਸ਼ਵਰੁਂ ਬਾਈ ਕੋ ਮੀਹੁਂ ਕੇ ਹਾਲਤ ए बया को अमिल्लय बदल को फुमत दान दें अल्लाह हालतु बदल कुरवाने।

ਹਕ ਬੁਨਿ ਤੀਆ ਬੈ ਮੀਹ ਯੂਸੁਫ ਗਿਫਾਨ ਕਤੁਲ ਨੁਕੁਰਾਸ਼ ਤੀਆ ਬੈ ਮੀਹ ਖਮੇ ਕੁਰੰਯਾ ਅੰਦਿਰੀ ਵਲਗ ਅਡਿਯੰ ਇਕਲੇ ਫਾਨ ਇਲਾਲਾਸ਼ ਏਰੁੰ ਦਤੁਰ ਕੁਰਮੁੰਦਾ ਭਯਕੁ ਇਕਲੇ ਫਾਨ ਹੋਵੈ ਗਿੰਗੁਸ ਫਾਨਿ ਤੇ।